ਬਾਈ ਸਹੀ ਖਿਆਲ ਤੱਕ ਕਿ ਬਈ ਵਕਤ ਬਦਲੇ ਤੋਂ ਉੱਥੇ ਸੀ ਪਤਾ ਮਸਲਾ ਨਹੀਂ ਹੋ ਲੇਕਿਨ ਖਿਆਲ ਤੱਕ ਕਿ ਬਈ ਕਸ਼ਾਂ ਤੇਤਰਾ ਹਲਿਸ ਨਹੀਂ ਮਾ ਤੰਗ ਵਾਲੀ ਖਿਆਲ ਤੱਕ ਕਿ ਬਈ ਮਾਪੂੰ ਉਮਰ ਵੀ ਹੋ ਕਸ਼ਾਂ ਮਸਲ ਨਹੀਂ ਹੋ ਲੇਕਿਨ ਖਿਆਲ ਤੱਕ ਕਿ ਬਈ ਹੋਦਿਸ ਕੀ ਖਿਆਲ ਤੱਕ ਕਿ ਬਈ ਓਮੀ ਜ਼ਮਾਨੋ ਕੁ ਕਸ਼ਾਂ ਤਾਲੀਮ ਤੈਂਸ ਗਰਭ ਸਮੱਸਿਆ ਤੋਂ ਸੁਣੀ ਹੋ ਤੇਤਰਾ ਤਾਲੀਮ ਉਨੀ ਗਿਆਮਾ ਤੰਗ ਵਾਲੀ ਕਸ਼ਾਂ ਨੂੰ ਖਿਆਲ ਤੱਕ ਕਿ ਤਾਲੀਮ ਤੈਂ ਸਕੂਲ ਨੇ ਰੰਗ ਕਿਉਂ ਮਾਇਜ਼ ਨਹੀਂ ਹੋ ਲੇਕਿਨ ਬੋਧੀ ਤਾਲੀਮ ਹਾਸਿਲ ਦਾ ਨਿਮ ਗਿਆਮਾ ਤੰਗ ਮਾ ਕਸ਼ਾਂ ਨੂੰ ਮਾਲੀ ਹਾਲਾਤ ਹੁਕਮੋ ਦਮ ਸੁਧਾਰ ਮਾਇਜ਼ ਨਹੀਂ ਹੋ ਲੇਕਿਨ ਖੁਦਿਸ ਹਾਲਾਤ ਹੁਕਮੋ ਲਈ ਕਸ਼ਾਂ ਖਿਆਲ ਤੱਕ ਕਿ ਤਾਲੀਮ ਹਾਸਿਲ ਦਾ ਨਨ ਕਸ਼ਾਂ ਦੋ ਲਨੋ ਨਹੀਂ ਹੋ ਲੇਕਿਨ ਤੁਰਕ ਸੁ ਯੁਵਾ ਪੀੜ੍ਹੀ ਪੰਗ ਕਸ਼ਾਂ ਖਿਆਮਾ ਤੰਗ ਮਾ ਸਿਰਫ ਜੂ ਕੀ ਬਈ ਦੋ ਮੋਨੰਗ ਸ਼ੀਸ਼ੇ ਮੋਨੰਗ ਲਨਨ ਦੁੱਕ ਏ ਸਾ ਦਮ ਤਰੀਕਾ ਸ ਤਾਲੀਮ ਹਾਸਿਲ ਦਨਨਾ ਤੰਗ ਮਾ ਕਿ ਬਈ ਸਮੇਂ ਬਦਲ ਲਿਆ ਨਹੀਂ ਹੋ ਲੇਕਿਨ ਤੁਰੋ ਕਸ਼ਾਂ ਖਿਆਲ ਤੱਕ ਕਿ ਆਰਾਮ ਪਲਸ ਜੀਵਨ ਨਹੀਂ ਕਿਥੀ ਚੀਜ਼ੂ ਕਮੀ ਮਹਿਜ਼ ਨਹੀਂ ਹੋ ਲੇਕਿਨ ਦਿਰੰਗ ਖਿਆਲ ਤੱਕ ਕਿ ਕਸ਼ਾਂ ਓਮੀ ਜ਼ਮਾਨੋ ਕੋ ਕਸ਼ਾਂ ਖਿਆਲ ਤੱਕ ਕਿ ਬਈ ਮਾਲੀ ਹਾਲਾਤ ਲਈ ਦਮ ਮਹਿਜ਼ ਨਹੀਂ ਹੋ ਮੋਨੰਗ ਲਈ ਲੰਚ ਨਹੀਂ ਹੋ ਔਖਾਂ ਲਈ ਕਸ਼ਾਂ ਦੋ ਲੰਚ ਨਹੀਂ ਹੋ ਖੁਦਿਸ ਕੀ ਦਿਰੰਗ ਤਰੱਕੀ ਲਾਨੋ ਨਹੀਂ ਹੋ ਲੇਕਿਨ ਤੁਰੋ ਕਸ਼ਾਂ ਖਿਆਲ ਤੱਕ ਕਿ ਬਈ ਚੀ ਚੀਜ਼ ਕਸ਼ਾਂ ਨੂੰ ਆਰਾਮ ਪਲਸ ਜੀਵਨ ਇਸ ਪੂਰੇ ਹੋ ਨਹੀਂ ਹੋ ਦਿਰੰਗ ਕਸ਼ਾਂ ਨੂੰ ਸਾਂਦਾ ਸਮੱਸਿਆ ਲਈ ਮਹਿਜ਼ ਨਹੀਂ ਹੋ ਲੇਕਿਨ ਖਿਆਲ ਤੱਕ ਸਮੇਂ ਹਲਸ ਬੂਤ ਕਸ਼ਾਂ ਦੋ ਚੀਜ਼ ਪੁਣੇ ਧਿਆਨ ਤਾਂ ਗੁਆਲ ਜ਼ਰੂਰੀ ਨਹੀਂ ਹੋ ਮਿਹਨਤ ਲੰਨਾ ਤਾਂ ਮੈਂ ਕਸ਼ਾਂ ਚੇ ਚੀਜ਼ ਪੁਣ ਹਾਸਿਲ ਲਾਨੀ ਸੋਕੇਸ ਨਹੀਂ ਹੋ ਜੂ ਆਸ਼ਾ ਰੰਗ ਕਿ ਬੀਰੰਗ ਬੀਰੰਗ ਆਈ ਕੀ ਥੰਗ ਸੁਣਿਆ ਚੁੱਕ ਨਹੀਂ ਹੋ ਰੋਨ ਚੀਜ਼ ਵੈਸੀ ਜੂ ਕੀ ਥੰਗ।

ਪੁੱਜੀ ਗੁਰੇ ਤੁਹਾਰਾ ਪਿਆਰਾ ਬਿਲਾਸਪੁਰੀ ਪ੍ਰੋਗਰਾਮ ਲਈਕ ਨੇ ਸਭ ਨੇ ਸੁਣਨੇ ਵਾਲਿਆਂ ਪੁਨਮਾਰਾ ਪਿਆਰ ਭਰਾ ਨਮਸਕਾਰ। ਤਾਂ ਜੀ ਅੱਜ ਕੇ ਪ੍ਰੋਗਰਾਮਾਂ 'ਚ ਤੁਹਾਂ ਖਾਤਰ ਮੈਂ ਪਿਆਰੇ ਪਿਆਰੇ ਲੋਕ ਗੀਤ ਲੰਦੁਰੇ ਸੇ ਸੁਣਾਉਣੇ, ਤੁਹਾਂ ਗੱਲਾਂ ਬਾਤਾਂ ਵੀ ਤੁਹਾਂ ਕੰਨੇ ਲਗਾਉਣੀਆਂ, ਕੰਨੇ ਤੁਹਾਂ ਪਿਆਰੀ ਪਿਆਰੀ ਜੋਈਆਂ ਸੇ ਖਬਰਾਂ ਵੀ ਹਾਂ ਸੁਣਾਉਣੀਆਂ। ਤਾਂ ਪ੍ਰੋਗਰਾਮਾਂ ਰਾ ਨੁਆੜ ਜੋ ਆ ਸੇ ਲਾਏ ਇੱਕ ਪਿਆਰੇ ਜੇ ਲੋਕ ਗੀਤਾਂ ਕੰਨੇ।

ਲਹਿਰੂ ਰਾਮ ਸੰਖਿਆਨੁਰੀ ਆਵਾਜ਼ 'ਚ ਥਾਏ ਲੋਕ ਗੀਤ। ਤਾਂ ਜੀ ਅੱਜ ਕਾ ਦਿਹਾੜਾ ਜੋ ਬੜ ਵਾਰੀ ਖਾਸ ਦਿਹਾੜਾ, ਕਿਉਂਕਿ ਅੱਜ ਕੇ ਦਿਹਾੜੇ ਜੋ ਆ ਸੇ ਮਹਾਰਾਣਾ ਪ੍ਰਤਾਪ ਜਯੰਤੀ। ਮਹਾਰਾਣਾ ਪ੍ਰਤਾਪ ਹੋਰੀ ਜੇਠ ਮਹੀਨੇ 'ਚ 1597 'ਚ ਜੰਮੇ

ਉੱਠਣਾ, ਸੋਣਾ, ਸੰਗੇ ਬੜੀਆ ਬੜੀਆ ਖਾਣ ਪੀਣ, ਹੋਰ ਜ਼ਿੰਦਗੀ ਵੈ ਖੁਸ਼ ਖੁਸ਼ੀ ਹੋਣੀ ਸਾ। ਮਾਨ ਸਮਾਨ ਬੜਾ ਸਾ, ਅਨੁਸ਼ਾਸਨ ਅਨੁਸ਼ਾਸਿਤ ਮਾਣੋ ਵੈ ਸਦਾ, ਇੱਜ਼ਤ ਔਰ ਸਮਾਨ ਸਮਾਜਨ ਮਿਲਾ ਸਾ। ਅਨੁਸ਼ਾਸਨ ਚਰਿੱਤਰ ਨਿਰਮਾਣਨ ਵੀ ਬਹੁ ਭੂਮਿਕਾ ਨਿਭਾ ਸਾ। ਅਨੁਸ਼ਾਸਨ ਮਾਣੋ ਵੈ ਇਮਾਨਦਾਰ, ਸੰਸਕਾਰੀ, ਸਿਆਣਾ ਬਣਾ, ਹੋਰ ਤੁਸਾ ਵੈ ਬੁਰੇ ਕੌਮਾਰੀ ਆਦਤ ਵੀ ਨਹੀਂ ਦੂਰ ਰੱਖਾ ਸਾ। ਦੇਸ਼ ਨਿਰਮਾਣਨ ਵੀ ਅਨੁਸ਼ਾਸਨ ਜ਼ਰੂਰੀ ਸਾ। ਜ਼ੈਵੇ ਦੇਸ਼ਾਂ ਦੇ ਲੋਕ ਜਾਗਰੂਕ ਹੋਰ ਅਨੁਸ਼ਾਸਨ ਅਨੁਸ਼ਾਸਨਾਂ ਨੇ ਹੋਲੇ ਤਾਂ ਲੜਾਈ ਝਗੜੇ ਭੇਦਭਾਵ ਕਮ ਹੋਣੇ, ਸੰਗੇ ਹੀ ਦੇਸ਼ਾਂ ਦਾ ਵਿਕਾਸ ਹੋਲਾ। ਤਾਜ਼ੀ ਤੂਏ ਹੀਰਾ ਸਾ, ਕੁਦਰਤ ਵੀ ਅਨੁਸ਼ਾਸਨਾਂ ਦੇ ਹਿਸਾਬਨ ਸੋਲਾ ਸਾ। ਦਿਹਾੜਾ ਟਾਈਮਨ ਹੋਆ, ਮੌਸਮਾਂ ਦਾ ਬਦਲਣਾ, ਠੰਡ ਗਰਮੀ, ਇਹ ਸਭੀ ਕੁਦਰਤ ਦਾ ਅਨੁਸ਼ਾਸਨ ਹੀ ਸਾ। ਅਗਰ ਕੋਈ ਕੌਮ ਟਹਿਮਲ ਹੋਲਾ ਤਾਂ ਤੂੰ ਇਹ ਸਮਝ ਹੀ ਸਕਾ ਸਾ ਕਿ ਆਹ ਸਾਰੀ ਜ਼ਿੰਦਗੀ ਕਹਿੰਦੀ ਹੋਲੀ। ਪਹਾੜੀ ਜੀਵਨਾਂ ਨ ਅਨੁਸ਼ਾਸਨਾਂ ਦਾ ਮਹੱਤਵ ਔਰ ਵੀ ਬੜਾ ਸਾ, ਕਿ ਬੈ ਕਿ ਔਖੇਰੀ ਜ਼ਿੰਦਗੀ ਬੜੀ ਕਠਿਨ ਸਾ। ਅਨੁਸ਼ਾਸਨਾਂ ਦਾ ਮੂਲ ਅਰਥ ਸਾ ਟੈਮਾਰੀ ਕਦਰ ਹੋਰ ਆਪੂ ਵੈ ਨਿਯਮਾਂ ਅਨੁਸਾਰ ਚਲਾਉਣਾ। ਮਿਹਨਤਾਂ ਸੰਗੇ ਖੇਤੀ ਕਰਨਾ, ਪਹਾੜਾਂ ਨੇ ਖੇਤੀਬਾੜੀ, ਬਗੀਚੜੂ, ਫਸਲਾਂ ਸਭੀ ਮੌਸਮਾਂ ਪੈਂਦੇ ਸਹੀ ਟਾਈਮਾਂ ਨਾਲ ਨਿਰਭਰ ਰਹਾ ਸਾ। ਅਗਰ ਤੁਸੀਂ ਟਾਈਮਾਂ ਨੇ ਕਟਾਈ ਛਟਾਈ ਦਵਾਈ ਨਹੀਂ ਪੜ ਲਏ ਤਾਂ ਫਸਲ ਖਰਾਬ ਹੋਈ ਸਕਦੀ ਸੀ। ਅਨੁਸ਼ਾਸਨ ਗੌਰਨ ਸੰਗੇ ਖੇਚਾ ਸਮਾਜ ਹਰ ਜਗ੍ਹਾ ਨ ਕੌਮ ਇਜ਼ਾ ਸਾ। ਮਹਾਨ ਮਾਣੂ ਰੀ ਸਫਲਤਾ ਪਾਸੋ ਅਨੁਸ਼ਾਸਨ ਹੀ ਅਨੁਸ਼ਾਸਨਾਂ ਰਾਹੀਂ ਬਹੁਤ ਬੜਾ ਹੱਥ ਹੋਲਾ ਸਾ। ਅਨੁਸ਼ਾਸਨ ਸੰਗੇ ਸਾਧਾਰਨ ਮਾਣੂ ਵੀ ਬੜੀ ਸਫਲਤਾ ਹਾਸਿਲ ਕਰਾ ਸਕਾ ਸਾ। ਉਹ ਸਾਰੇ ਟਾਈਮਾਂ ਮੋਬਾਈਲ, ਇੰਟਰਨੈਟ ਤਾਂ ਮਨੋਰੰਜਨ ਦੇ ਕੋਈ ਸਾਧਨ ਮੌਜੂਦ ਸਾ, ਤੇਵੇ ਅਨੁਸ਼ਾਸਨਾਂ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਬੜਾ ਸਾ। ਅਨੁਸ਼ਾਸਨ ਕੋਈ ਬੰਧਨ ਨਹੀਂ ਉੱਥੇ, ਬਲਕਿ ਸ਼ੋਭਲੀ ਜ਼ਿੰਦਗੀ ਜੀਣੇ ਦਾ ਰਾਸਤਾ ਸਾ। ਅਨੁਸ਼ਾਸਨ ਬਿਨਾਂ ਮਾਣੂ ਕਟੀ ਪਤੰਗ ਜਿਹਾ ਹੁੰਦਾ ਸਾ। ਤਾਜ਼ੀ ਅਨੁਸ਼ਾਸਨ ਹੀ ਸਫਲਤਾ ਦੀ ਚਾਬੀ ਸਾ। ਅਤੇ ਇਹ ਥੇ ਅਨੁਸ਼ਾਸਨਾਂ ਦਾ ਮਹੱਤਵ। ਐਵੇ ਜੀ ਤੁਸੀਂ ਸੁਣਾ ਇੱਕ ਔਰ ਸ਼ੋਭਲੀ ਜਿਹੀ ਲੋਕ।